ਔਰ ਸਰ ਸ਼ੋ ਚ ਕਿਮ ਨੇ ਨਾ 6 ਵਜੇ ਬਰ ਬਿਲਕੁਲ ਜਰੀਵੀ ਉਹਦੇ 5 ਵਜੇ ਬਿਲਕੁਲ ਸੱਚ ਕਿਮ ਨੇ ਨਾ ਤੁਸਾ ਨਾ ਬ੍ਰੇਕ ਹੋਲਾ 5 ਵਜੇ ਸੱਚ ਕਿਮ ਨੇ ਨਾ ਤੁਸੋ ਬਿਲਕੁਲ ਨਿਊਜ਼ ਰ ਸਰਾ ਵਰੇ ਔਰ ਸੋਦਾ ਸੋ ਕੋ ਕਰਾ ਸੋਦਾ ਸੋ ਕੋ ਕਰਾ 6 ਵਜੇ ਸਰਾ ਮਿਜ਼ ਹੋ ਬੇ ਸਰਾ ਕੀ ਔਰ ਸਰ ਬੇ ਬੇਦਰ ਤਾਰ ਉਤਰਮੀ ਔਰ 15 ਮਿੰਟ ਸਬਰ ਸਰਾ ਓਕੇ ਬੇ 5 ਵਜੇ ਇਨਸ਼ਾ ਬ੍ਰੇਕ ਹੋਲੀ 5 ਵਜੇ ਜੋ ਬਿਆ 5 ਅਦਾ ਸੇ 5 6 ਮਿੰਟ ਬ੍ਰੇਕ ਹੋਲਾ ਸਾਈਦੋ ਅਹੇ ਨਾ ਬਾਰ ਡਾਇਰੈਕਟ ਸਿਕਿੰਗ ਨਾ ਬਿਆ ਉਤਰਮੀ ਡਾਇਰੈਕਟ ਕੁਝ ਕਿੰਨੇ ਪ੍ਰੋਗਰਾਮ ਬਿਆ ਜਰੀ ਔਰ ਸਰੀ ਹੋਵੀ

0: ਕਲਾਮ ਦਾ
1: ਨਾ ਬਿਲਕੁਲ ਦਾਰ ਸੋ ਕਿ ਜੇ ਅਕਸ਼ਰ ਸੰਗਰ ਸਰਵਰ ਵੇ ਆ ਦਾ ਕਿ ਮਾ ਦੇ ਆ ਸਦਫਾਂ ਵਰ ਕਰ ਸਰ ਲੜ ਲਿਜੀ ਮਨ ਲਸੰਗ ਵੰਦੀ ਨਾ ਮਾਸੀ ਜ਼ਨੋ ਖਲੇ ਜੋ ਵਰ ਸਰ ਕਿ ਮੈਸੇਜ ਔ ਸ਼ਾਮਿਲ ਕੋ ਵੰਦੀ ਨਾ ਮਾਸੀ ਪਈ ਵਸੀ ਜ਼ਨੋ ਖਲੇ ਸਿਰਫ ਦਾਨਾ ਜਸਰ ਖਲਾ ਤੁਸ ਹਾਂ ਵੰਦੀ ਨਾ ਮਾਸੀ ਜ਼ਨੋ ਖਲੇ